ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ। ਸ਼ਾਲਿਨੀ ਆਪਕੇ ਸਾਥ 2:04 ਔਰ 38 ਸੈਕਿੰਡ ਪਰ ਪ੍ਰੋਗਰਾਮ ਹੌਟ ਮੇਲ ਮੇ, ਔਰ ਢੇਰ ਸਾਰੀ ਈਮੇਲਸ ਆ ਚੁੱਕੇ ਹੈ ਔਰ ਲਗਾਤਾਰ ਈਮੇਲਸ ਆਤੇ ਰਹਿਤੇ ਹੈ। ਲੇਕਿਨ ਜਬ ਨਯਾ ਆਤਾ ਹੈ ਤੋ ਖੁਸ਼ੀ ਹੋਤੀ ਹੈ, ਜਬ ਕੋਈ ਬਾਰ ਬਾਰ ਈਮੇਲ ਕਰਤਾ ਹੈ ਤੋ ਥੋੜਾ ਸਾ ਦੁੱਖ ਹੋਤਾ ਹੈ। ਭਾਈ ਅਗਰ ਆਪ ਹਮਾਰੇ ਦੁੱਖ ਕੋ ਨਹੀਂ ਸਮਝੇਂਗੇ ਤੋ ਕੌਣ ਸਮਝੇਗਾ। ਤੋ ਬਸ ਏਕ ਬਾਰ ਈਮੇਲ ਕਰੀਏ ਔਰ ਇੰਤਜ਼ਾਰ ਕਰੀਏ, ਆਪਕਾ ਮੇਲ ਜ਼ਰੂਰ ਸ਼ਾਮਿਲ ਹੋਗਾ। ਔਰ 2-3 ਵਜੇ ਤੱਕ ਰਹਿਤਾ ਹੈ ਯੇ ਪ੍ਰੋਗਰਾਮ। ਈਮੇਲਸ ਹਮਾਰੇ ਕਿਤਨੇ ਹੋ ਜਾਤੇ, ਸੈਂਕੜੋ ਹੋ ਜਾਤੇ, ਤੋ ਬਤਾਈਏ ਇਤਨੇ ਗਾਣੇ ਹਮ ਏਕ ਘੰਟੇ ਮੇਂ ਪਹੁੰਚਾ ਪਾਏਂਗੇ? ਨਹੀਂ ਨਾ। ਹਾਂ, ਇਸਮਾਈਲ ਕੇ ਸਾਥ ਆਪਕਾ ਜਵਾਬ ਹੈ, ਯੇ ਹਮੇ ਔਰ ਅੱਛਾ ਲਗਾ। ਤੋ ਬਸ ਜਿਨ ਜਿਨ ਕੇ ਗਾਣੇ ਹਮ ਪਹੁੰਚਾ ਰਹੇ ਹੈ ਉਸੇ ਆਪਣੀ ਪਸੰਦ ਬਣਾਏ ਔਰ ਹਮਾਰਾ ਸਾਥ ਦੇਤੇ ਰਹੇ, ਸੁਣਤੇ ਰਹੇ 100.7 FM ਰੇਨਬੋ ਧੜਕਨ। ਲਖਨਊ ਕੀ ਸ਼ੁਰੂਆਤ ਹੋ ਰਹੀ ਹੈ, ਉੱਤਮ ਨਗਰ ਦਿੱਲੀ ਸੇ ਬੋਧਰਾਜ ਕੋਰਵਾਲ, ਕਮਲਾ ਰਾਣੀ, ਗੀਤਿਕਾ ਭਾਨੂ ਪ੍ਰਕਾਸ਼ ਕੇ ਈਮੇਲ ਸੇ, ਔਰ ਰਾਮੇਸ਼ਵਰ ਜੀ ਕਾ ਵੀ ਮੇਲ ਆ ਚੁੱਕਾ ਹੈ, ਔਰ ਇਹਨਾਂ ਨੇ ਮੁੰਗੀਸਾਪੁਰ ਕਾਨਪੁਰ ਦੇ ਹੱਥ ਸੇ ਕੀਆ ਹੈ। ਉਮਾ ਕਾਂਤੀ, ਕਮਲੇਸ਼